ਮਾਰੂ ਡਾ ਕਰਿਓ ਬਾਂਭਣ ਸਾਂ ਬਰੋ ਚਰੀ ਬੇਲੀ ਨਾ ਹੈ ਦਿਓ ਛਿਨਣ ਦਾ ਨ ਪਿਓ ਹੀ ਸੰਗੂ ਨ ਛਿਨਣ ਜਿਹੜੋ ਕੇ ਜਵਾਨ ਦਾ ਫਿਰੋ ਤਰਹ ਮੁਜਾਰੀ ਤੋ ਦਸਿੰਗਾਰਿਓ ਸੈਦ ਚਾਹੇ ਸੈਦ ਚਾਹੇ ਕਰਹਾ ਮਜਾ ਕੋਦ ਹਾਣ ਲਖੁ ਲਹੇ ਬੈਲੋ ਲਜੀ ਜਾਂ ਦਨ ਜਤਨ ਜੀ